0: ਅੱਛੀ ਭਾਅ ਜੀ ਪਿੱਕ
1: ਲੋ ਜ਼ੁਕਾਮ ਕੋ ਯਾਦ ਕੀਆ ਜ਼ੁਕਾਮ ਹਾਜ਼ਰ ਓ ਸੁਣ ਖੁਲਾ ਹੀ ਇਹ ਦਰਵਾਜ਼ਾ ਮੇਛੀ ਮਹਿਲ ਕਾ ਆ ਜਾ ਅੰਦਰ ਨਿੱਛ ਮਾਰ ਕੇ
0: ਨਮਸਤੇ ਮੇਛੀ ਭਾਅ ਜੀ ਹੈਲੋ ਪਿੱਕ ਇੱਕ ਤੋਂ ਇਸ ਜ਼ੁਕਾਮ ਦੇ ਬੇਰਾ ਦਾਸ ਹੀ ਮਾਰ ਦਿਆ ਹੈ
1: ਸੋਹਣ ਹੋ ਗਿਆ ਅੱਤੇ ਹੀ ਸ਼ੁਰੂ ਜ਼ੁਕਾਮ ਕੇ ਗੋਲਡਨ ਮਰੀਜ਼
2: ਸੋਹਣ ਪਿੰਕਾ ਸਪਨਾ ਸੁਣਾ ਰਹਾ ਥਾ ਉਸਮੇ ਤੁਮ ਵੀ ਥੇ
1: ਬੜਾ ਕਿਸੀ ਫਿਲਮ ਮੇ ਜ਼ੁਕਾਮੀ ਹੀਰੋ ਥਾ ਸੋਹਣ ਸਪਨੇ ਮੇ ਤੁਮ ਵੀ ਥੇ ਵਾਹ ਬਈ ਵਾਹ
0: ਬੇ ਅੱਛੀ ਭਾਜੀ ਮੇਰੇ ਨਾ ਸਾਲੇ ਕਾ ਜਨਮ ਦਿਨ ਹੈ ਉਸਕੋ ਨਾ ਮੈਂ ਇੱਕ ਅਲੱਗ ਚੀਜ਼ ਦੂੰਗਾ ਗਿਫਟ ਮੈਂ ਸੋਚ ਰਹਾ ਹੂੰ ਮੈਂ ਨਾ ਪਿੱਤਲ ਕਾ ਆ ਵੱਡਾ ਦੀਵਾ ਦੇ ਦੂੰ
1: ਓ ਨਾ ਨਾ ਸੁਣ ਅੱਗੇ ਹੀ ਤੇਰੇ ਇਸ ਦੀਏ ਨੇ ਮੇਛੀ ਭਾਜੀ ਕੇ ਹੱਥ ਮੇ ਛਾਲਾ ਡਲਵਾ ਦਿਆ ਹੈ ਢੀ ਢੀ ਕਰਕੇ
0: ਓ ਯਾਰ ਪਿੱਕੇ ਪਰ ਅਭੀ ਤੋ ਮੈਨੇ ਵੋ ਦੀਆ ਖਰੀਦਾ ਹੀ ਨਹੀਂ ਮੈਨੇ ਸੋਚਾ ਕਿ ਚਲੋ ਮੇਛੀ ਭਾਜੀ ਕੇ ਪਾਸ ਚਲਤੇ ਹੈ ਕੁਛ ਪੈਸੇ ਉਧਾਰ ਲੂਗਾ ਫਿਰ ਵੋ ਦੀਆ ਖਰੀਦੂਗਾ
1: ਅੱਛਾ ਤਭੀ ਮੇਛੀ ਭਾਜੀ ਕੇ ਹੱਥ ਮੇ ਛਾਲਾ ਪੜ ਗਿਆ ਪੈਸੇ ਉਧਾਰ ਜੋ ਦੇਣੇ ਪੜਨੇ ਥੇ ਤੁਮੇ ਟੀੜੀ ਢੀ ਕਰਕੇ
2: ਨਹੀਂ ਨਹੀਂ ਪਿੰਕੇ ਐਸੀ ਕਿਆ ਬਾਤ ਹੈ ਵੋ ਤੋ ਤੁਮੇ ਸਪਨਾ
1: ਆਏ ਸਪਨੇ ਮੇ ਵੀ ਚਲਾਕੀਆਂ ਵੇਖੋ ਇਨਕੀ ਓਏ ਸੋਹਣ ਕੋ ਪੈਸੇ ਉਧਾਰ ਨਾ ਦੇਣੇ ਪੜੇ ਇਸ ਲਈ ਹੱਥ ਮੇ ਛਾਲਾ ਡਲਵਾ ਦਿਆ ਟੀੜੀ ਢੀ ਕਰਕੇ
0: ਵੈਸੇ ਬੇਛੀ ਭਾਜੀ ਆਪ 1,000 ਰੁਪਏ ਉਧਾਰ ਦੇ ਸਕਤੇ ਹੈ ਮੁਝੇ ਮੈਂ ਆਪਕੋ ਨਾ 10 ਅਸਾਨ ਕਿਸ਼ਤੋਂ ਮੈਂ ਵਾਪਸ ਕਰ ਦੂੰਗਾ ਆਪਕਾ 1,000 ਰੁਪਿਆ
1: ਓਏ ਸੋਹਣ ਮੇਛੀ ਭਾਜੀ ਨੇ ਕੌਨ ਸਾ ਲੋਗੋ ਕੇ ਸਾਲੋਂ ਕੇ ਜਨਮ ਦਿਨ ਪੇ ਗਿਫਟ ਦੇਣੇ ਕੀ 0% ਫਾਇਨਾਂਸ ਸਕੀਮ ਚਲਾਈ ਹੈ ਟੀੜੀ ਢੀ ਕਰਕੇ ਓਏ ਸੋਹਣ ਕਿਤਨੀ ਵਾਰ ਤੁਝੇ ਸਮਝਾਇਆ ਹੈ ਕਿ ਆਪਣੇ ਪੈਰ ਦੇਖ ਫਿਰ ਚਾਦਰ ਵਿਛਾ
2: ਓਹੋ ਪਿੰਕੇ ਕਿਤਨੀ ਵਾਰ ਕਹਾ ਹੈ ਕਿ ਕਹਾਵਤ ਤੋਂ ਠੀਕ ਕਹਾ ਕਰੋ ਆਪਣੀ ਚਾਦਰ ਦੇਖ ਕਰ ਹੀ ਪੈਰ ਪਸਾਰਨੇ ਚਾਹੀਏ
1: ਹਾਂਜੀ ਮੇਰੇ ਨੁਕਸਾਨ ਭਾਜੀ ਹਰ ਬਾਤ ਮੇ ਨੁਕਸ ਨਿਕਾਲਨੇ ਕੀ ਆਦਤ ਨਹੀਂ ਗਈ ਆਪਕੀ ਪੈਰ ਹੋ ਜਾਂ ਚਾਦਰ ਕੁਛ ਤੋਂ ਪਸਾਰੇਗਾ ਨਾ ਸੋਹਣ ਨਹੀਂ ਤੋ ਛੀਕੇ ਹੀ ਨਾ ਪਸਾਰ ਦੇ ਕਹੀਂ ਢੀੜੀ ਢੀ ਕਰਕੇ
0: ਓ ਯਾਰ ਪਿੱਕੇ ਇੱਕ ਤੋਂ ਇਸ ਜ਼ੁਕਾਮ ਦੇ ਬੇਰਾ ਦਾਸ ਹੀ ਮਾਰ ਦਿਆ ਹੈ ਯਾਰ ਪਿੱਕੇ ਮੈਂ ਤੇਰੇ ਘਰ ਸੇ ਗੁਲਾਬ ਕੇ ਫੂਲ ਤੋੜ ਕੇ ਉਡਕਾ ਗੁਲਦਸਤਾ ਬਣਾ ਕੇ ਹੀ ਦੇ ਦਿੱਤਾ ਹੂੰ ਆਪਣੇ ਸਾਲੇ ਕੋ
1: ਹਾਂ ਤੂੰ ਵੀ ਖੁਸ਼ ਤੇਰਾ ਸਾਲਾ ਵੀ ਖੁਸ਼ ਮੇਰੇ ਸਿਰ ਪਈ ਸਸੁਰਾਲ ਵਾਲਾ ਕੋ ਖੁਸ਼ ਕਰਤਾ ਰਹਿ ਤੂੰ ਜ਼ੁਕਾਮ ਕੇ ਗੋਲਡਨ ਮਰੀਜ਼
0: ਓ ਯਾਰ ਪਿੱਕੇ ਪੂਰੀ ਜ਼ਿੰਦਗੀ ਨਹੀਂ ਭੁੱਲ

0: ਭਾਜੀ ਮੇਰਾ ਤੋਂ ਘਰ ਚਮਕਾ ਦਿਆ ਉਸ ਚੋਰ ਨੇ ਟਿੜੀ ਢੀ ਕਰਕੇ।
1: ਅੱਛਾ ਵਾਹ
0: ਭਾਜੀ, ਯਹੀ ਨਹੀਂ, ਜੈਸੇ ਹੀ ਚੋਰ ਜਾਣੇ ਲਗਾ ਮੈਨੇ ਉਸਸੇ ਕਹਾ, ਚੋਰ ਭਾਜੀ ਅਬ ਆਪ ਨਾ ਆਪਣੇ ਛੋਟੇ ਭਰਾ ਕੋ 5100 ਰੁਪਏ ਸ਼ਗਨ ਨਾ ਪਾ ਦੇਣਾ ਕਹੀਂ। ਹਾਂ ਮੁਝੇ ਬੜੀ ਸ਼ਰਮ ਆਏਗੀ ਆਪਸੇ ਲੇਤੇ ਹੋਏ। ਬਸ ਭਾਜੀ ਉਸ ਚੋਰ ਨੇ 5100 ਰੁਪਏ ਨਿਕਾਲੇ ਔਰ ਮੇਰੇ ਹੱਥ ਪੇ ਰੱਖ ਦੀਏ ਔਰ ਕਹਿਣੇ ਲਗਾ,
2: ਦੇਖ ਤੂੰ ਮੇਰੇ ਛੋਟੇ ਭਰਾ ਜੈਸਾ ਹੈ, 5100 ਰੁਪਏ ਲੈ ਲੇ, ਮੁਝੇ ਅੱਛਾ ਲਗੇਗਾ। ਅਬ ਮੈਂ ਜਾਊਂ।
1: ਪਿੰਕੇ ਤੁਮਨੇ 5100 ਰੁਪਏ ਲੈ ਕੇ ਉਸ ਚੋਰ ਕੋ ਛੋੜ ਦਿਆ?
2: ਓ ਯਾਰ ਪਿੱਕ, ਤੂੰ ਚੋਰ ਕੋ ਛੋੜ ਦਿਆ?
0: ਹਾਂਜੀ ਛੋੜ ਦਿਆ, ਸਿੱਧੇ ਥਾਣੇ। ਲੋਗੋ ਕੇ ਬੰਦ ਕਰੋਗੇ ਤਾਲੇ ਤੋੜਦਾ ਹੈ, ਚੱਲ ਆਪਣੀ ਅਸਲੀ ਜਗ੍ਹਾ ਸਲੈਖੋ ਕੇ ਪਿੱਛੇ।
3: ਓ ਵਾਹ ਯਾਰ ਪਿੱਕੇ, ਯੇ ਤੂਨੇ ਬੜੇ ਕਾਬ ਕੀ ਬਾਤ ਕੀ।
0: ਪਰ ਫਿਰ ਤੂਨੇ ਯੇ ਜਕਾਮ ਕੀ ਬਾਤ ਕੀ ਢੀੜੀ ਢੀ ਕਰਕੇ।

0: ਮੈਡੀਕਲ ਕਾਲਜ ਦੇ ਸਵਰਨ ਜਯੰਤੀ ਆਡੀਟੋਰੀਅਮ ਵਿਖੇ ਕਰਵਾਏ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ 2026 ਦੇ ਸਮਾਗਮ ਦੌਰਾਨ ਸੂਬੇ ਨੂੰ ਅਧਿਕਾਰਤ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਸਾਹਮਣੇ ਜਿੱਤ ਲਈ 212 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖਬਰਾਂ ਮਿਲਣ ਤੱਕ ਪਾਕਿਸਤਾਨ ਨੇ 16 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ 157 ਦੌੜਾਂ ਬਣਾ ਲਈਆਂ ਸਨ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਬਟਾਲਾ ਦੇ ਆਈ ਟੀ ਗਰਾਊਂਡ ਵਿੱਚ ਇੱਕ ਸ਼ਾਨਦਾਰ ਏਰੀਅਲ ਡਰੋਨ ਸ਼ੋਅ ਕਰਵਾਇਆ ਗਿਆ। ਇਸ ਦੌਰਾਨ 500 ਡਰੋਨਾਂ ਨੇ ਅਸਮਾਨ ਵਿੱਚ ਵੱਖ ਵੱਖ ਕ੍ਰਿਤੀਆਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸਿੱਖਿਆਵਾਂ, ਬਰਾਬਰੀ, ਭਾਈਚਾਰਕ ਸਾਂਝ ਅਤੇ ਸਮਾਜਿਕ ਨਿਆਂ ਦੇ ਸਦੀਵੀ ਸੰਦੇਸ਼ ਨੂੰ ਬਾਕਮਾਲ ਢੰਗ ਨਾਲ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ xandlay@rnuaiR ਜਲੰਧਰ, ਰਾਸ਼ਟਰੀ ਖਬਰਾਂ ਦਾ ਅਗਲਾ ਬਟਨ ਸੁਣੋਗੇ 1:40 'ਤੇ। ਨਮਸਕਾਰ।
1: यह आकाशवाणी है और आप सुन रहे हैं विविध भारती का चंडीगढ़ केंद्र FM 107.2 MHz पर।
2: हम सबका यही सपना स्वच्छ भारत हो अपना।
1: लीजिए पेश है फिल्म संगीत। इस कार्यक्रम में सबसे पहले आपको सुनवा रहे हैं फिल्म नरसिम्हा का ये गीत।

ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹ ਸਹਾਇਤਾ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ NFSNM ਦੇ ਬੀਜ ਹਿੱਸੇ ਅਧੀਨ ਦਿੱਤੀ ਜਾਏਗੀ। ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੀ ਖੇਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਲਈ ਨਿਰੰਤਰ ਵਚਨਬੱਧ ਹੈ। ਸ੍ਰੀ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਸਿਰ ਲਏ ਗਏ ਇਸ ਫੈਸਲੇ ਨਾਲ ਹਾੜੀ ਰੁੱਤ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲਾ ਕਣਕ ਦਾ ਬੀਜ ਰਿਆਇਤੀ ਦਰਾਂ ਤੇ ਮੁਹੱਈਆ ਹੋ ਸਕੇਗਾ। ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਅਤੇ ਸੰਚਾਰੀ ਬਿਮਾਰੀਆਂ ਵਿਰੁੱਧ ਚੱਲ ਰਹੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੱਦੇਨਜ਼ਰ ਸਰਕਾਰੀ ਨਸ਼ਾ ਛੁਡਾਓ ਤੇ ਮੁੜ ਵਸੇਬਾ ਕੇਂਦਰਾਂ ਵਿਚ ਜਲਦ ਹੀ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ ਟ੍ਰਿਪਲ ਐਸ ਸਕ੍ਰੀਨਿੰਗ ਸ਼ੁਰੂ ਕੀਤੀ ਜਾਏਗੀ। ਇਹ ਫੈਸਲਾ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ

0: ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਸੰਚਾਰੀ ਬਿਮਾਰੀਆਂ ਵਿਰੁੱਧ ਚੱਲ ਰਹੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੱਦੇਨਜ਼ਰ ਸਰਕਾਰੀ ਨਸ਼ਾ ਛੁਡਾਓ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਜਲਦ ਹੀ ਐਚ ਆਈ ਵੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ ਟ੍ਰਿਪਲ ਐ ਸਕਰੀਨਿੰਗ ਸ਼ੁਰੂ ਕੀਤੀ ਜਾਏਗੀ। ਇਹ ਫੈਸਲਾ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਸੂਬੇ ਵਿੱਚ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਨਾ ਹੈ। ਨਵੀਂ ਪੇਸ਼ਕਦਮੀ ਤਹਿਤ ਜਾਂਚ ਨੂੰ ਸਮੇਂ ਸਮੇਂ ਤੇ ਲਾਏ ਜਾਣ ਵਾਲੇ ਕੈਂਪਾਂ ਤੱਕ ਸੀਮਿਤ ਰੱਖਣ ਦੀ ਬਜਾਏ ਸਿੱਧੇ ਤੌਰ ਤੇ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਪ੍ਰਕਿਰਿਆ ਨਾਲ ਜੋੜਿਆ ਜਾਏਗਾ। ਇਸ ਨਾਲ ਨਿਯਮਿਤ ਤੌਰ ਤੇ ਜਾਂਚ ਦੇ ਮੌਕੇ ਉਪਲਬਧ ਹੋਣ ਦੇ ਨਾਲ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲੇਗੀ ਜਿਨ੍ਹਾਂ ਨੂੰ ਅੱਗੇ ਦੀ ਜਾਂਚ, ਇਲਾਜ ਜਾਂ ਨਿਰੰਤਰ ਡਾਕਟਰੀ ਦੇਖਭਾਲ ਦੀ ਲੋੜ ਏ। ਇਸ ਸੰਬੰਧ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਐਚ ਆਈ ਵੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਨੂੰ ਨਸ਼ਾ ਮੁਕਤੀ ਸੇਵਾਵਾਂ ਦੇ ਨਾਲ ਜੋੜ ਕੇ ਸਰਕਾਰ ਨਸ਼ਿਆਂ ਤੋਂ ਉਭਰ ਰਹੇ ਲੋਕਾਂ ਲਈ ਬਿਹਤਰ ਅਤੇ ਰੋਸ਼ਨ ਭਵਿੱਖ ਯਕੀਨੀ ਬਣਾਉਣ ਵੱਲ ਇਕ ਹੋਰ ਅਹਿਮ ਕਦਮ ਚੁੱਕ ਰਹੀ ਏ। ਨਿੱਜੀ ਕੇਂਦਰਾਂ ਵਿਚ ਇਸ ਸਹੂਲਤ ਦੀ ਸ਼ੁਰੂਆਤ ਹੋ ਚੁੱਕੀ ਏ ਜਦੋਂ ਕਿ ਸਰਕਾਰੀ ਕੇਂਦਰਾਂ ਵਿਚ ਇਸ ਨੂੰ ਜਲਦ ਲਾਗੂ ਕੀਤੇ ਜਾਣ ਦੀ ਉਮੀਦ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਤਕ ਸੇਵਾ ਵਿਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪਰਿਭਾਸ਼ਿਤ ਹੁੰਦਾ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਵਸਤੂ ਤੇ ਸੇਵਾ ਟੈਕਸ GST ਰਾਹੀਂ ਅਮਲ ਵਿਚ ਲਿਆਂਦਾ ਗਿਆ ਹੈ। ਪੇਸ਼ ਹੈ ਇਕ ਰਿਪੋਰਟ।
1: ਵਸਤੂ ਅਤੇ ਸੇਵਾ ਟੈਕਸ GST ਦੇਸ਼ ਵਿਚ 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ। GST ਤੋਂ ਪਹਿਲਾਂ ਦੇਸ਼ ਵਿਚ ਵਸਤੂਆਂ ਅਤੇ ਸੇਵਾਵਾਂ ਉੱਤੇ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਵੈਟ ਅਤੇ ਹੋਰ ਕਈ ਤਰ੍ਹਾਂ ਦੇ ਕੇਂਦਰੀ ਅਤੇ ਸੂਬਾਈ ਟੈਕਸ ਲੱਗਦੇ ਸਨ। GST ਦਾ ਮਕਸਦ ਵੱਖ ਵੱਖ ਟੈਕਸਾਂ ਦੀ ਥਾਂ ਇਕ ਸਾਂਝੀ ਟੈਕਸ ਪ੍ਰਣਾਲੀ ਲਿਆਉਣਾ ਸੀ। ਇਸ ਤਹਿਤ 17 ਵੱਖ ਵੱਖ ਟੈਕਸ ਅਤੇ 13 ਸੈਸ ਨੂੰ ਇਕ ਹੀ ਟੈਕਸ ਪ੍ਰਣਾਲੀ ਵਿਚ ਜੋੜਿਆ ਗਿਆ, ਜਿਸ ਨਾਲ ਇਕ ਦੇਸ਼ ਇਕ ਟੈਕਸ ਇਕ ਬਾਜ਼ਾਰ ਦੀ ਸੋਚ ਨੂੰ ਅਮਲ ਵਿਚ ਲਿਆਉਣ ਚ ਮਦਦ ਮਿਲੀ। GST ਨੇ ਕਾਰੋਬਾਰਾਂ ਨੂੰ ਵੀ ਟੈਕਸ ਪ੍ਰਣਾਲੀ ਨਾਲ ਜੋੜਨ ਵਿਚ ਮਦਦ ਕੀਤੀ। 2017 ਵਿਚ GST ਟੈਕਸ ਦਾਤਾਵਾਂ ਦੀ ਗਿਣਤੀ 66,50,000 ਸੀ, ਜੋ ਮਈ 2026 ਤੱਕ ਵੱਧ ਕੇ 1,65,00,000 ਤੋਂ ਵੱਧ ਹੋ ਗਈ। ਇਸ ਨਾਲ ਕੇਂਦਰ ਅਤੇ ਸੂਬਿਆਂ ਵਿਚਕਾਰ ਟੈਕਸ ਦੀ ਵੰਡ ਵਿਚ ਵੀ ਬਦਲਾਅ ਆਇਆ। ਸੂਬਿਆਂ ਦਾ ਹਿੱਸਾ 32% ਤੋਂ ਵਧਾ ਕੇ 41% ਕਰ ਦਿੱਤਾ ਗਿਆ। ਇਸ ਤਰ੍ਹਾਂ GST ਨੇ ਦੇਸ਼ ਦੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਇਆ ਅਤੇ ਪੂਰੇ ਦੇਸ਼ ਨੂੰ ਇਕ ਸਾਂਝੇ ਬਾਜ਼ਾਰ ਨਾਲ ਜੋੜਨ ਵਿਚ ਮਦਦ ਕੀਤੀ। ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNA ਜਲੰਧਰ, ਸਾਡਾ ਫੇਸਬੁੱਕ ਪੇਜ ਏ RNA-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦੇਗੀ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਕਟਾਰੂ ਚੱਕ ਨੇ ਦੱਸਿਆ ਕਿ ਸੂਬੇ ਵਿਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਏ। ਕੇਂਦਰੀ ਪੂਲ ਲਈ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਖਰੀਦ ਲਈ ਪੰਜਾਬ ਨੂੰ 42,786 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ CCL ਮਿਲੀ ਏ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿੱਧੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਏ। ਮੰਤਰੀ ਨੇ ਮੰਡੀ ਵਿਚ ਖਰੀਦ, ਚੁਕਾਈ, ਬਾਰਦਾਨੇ ਅਤੇ ਭੁਗਤਾਨ ਦੇ ਪ੍ਰਬੰਧਾਂ ਦੀ ਸਮੀਖਿਆ ਕਰਦੇ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਸੁਚਾਰੂ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ, ਹਾੜਤੀਆਂ ਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਤੇ ਨਿਰਧਾਰਿਤ ਮਾਪਦੰਡਾਂ ਮੁਤਾਬਕ ਹੀ ਝੋਨਾ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ MSP 2,461 ਰੁਪਏ ਪ੍ਰਤੀ ਕੁਇੰਟਲ ਮਿਲ ਸਕੇ ਅਤੇ ਬੇਲੋੜੀ ਉਡੀਕ ਤੋਂ ਬਚਿਆ ਜਾ ਸਕੇ। ਪਰਾਲੀ ਨਾ ਸਾੜਨ ਦੀ ਅਪੀਲ ਕਰਦੇ ਉਨ੍ਹਾਂ ਕਿਹਾ ਕਿ ਚੁਗਿਰਦੇ ਦੀ ਸੰਭਾਲ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਏ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿਚ ਦਿਵਿਆਂਗ ਵਿਅਕਤੀਆਂ ਨੂੰ ਸਨਮਾਨ, ਸੁਰੱਖਿਆ ਤੇ ਆਤਮ ਨਿਰਭਰ ਜੀਵਨ ਜਿਉਣ ਲਈ ਸਹਾਰਾ ਦੇਣ ਵਾਸਤੇ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਏ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦਿਵਿਆਂਗਤਾ ਕਿਸੇ ਵੀ ਵਿਅਕਤੀਆਂ ਦੇ ਸੁਪਨਿਆਂ, ਸਨਮਾਨ ਅਤੇ ਤਰੱਕੀ ਦੇ ਰਾਹ ਵਿਚ

0: विविध भारती के
1: आवाज जो दिल से दिल तक पहुंची, आवाज जो वक्त के पार पहुंची,
2: यादें जो हर पीढ़ी में जिंदा रहीं। साल था 1936 जब भारत में पहली बार गूंजा
1: ये आकाशवाणी है।
2: तभी से शुरू हुआ एक सुनहरा सफर, सूचना, संस्कृति, खेल और संगीत का अद्भुत संगम।
1: 90 वर्षों से आकाशवाणी है भारत की आवाज।
2: कभी किसान का साथी तो कभी सैनिक की प्रेरणा,
1: कभी घर की सुबह की शुरुआत तो कभी देर रात का साथी।
2: आज जब डिजिटल दुनिया है, आकाशवाणी अब भी दिलों को छू रहा है अपनी सादगी, अपनी गरिमा और अपनी परंपरा से।
1: आइए मिलकर मनाएं आकाशवाणी के सुनहरे 90 वर्षों का सफर, क्योंकि ये है भारत की आत्मा।
2: 90 वर्षों के आगे भी सफर जारी है, नई आवाजों, नई कहानियों के साथ।
1: ये आकाशवाणी है,
3: आकाशवाणी है।
4: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਮੰਤਰੀਆਂ ਤੇ 48 ਭਾਜਪਾ ਵਿਧਾਇਕਾਂ ਸਮੇਤ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੁਰੂਕਸ਼ੇਤਰ ਵਿੱਚ ਰੇਲਵੇ ਐਲੀਵੇਟਿਡ ਟਰੈਕ ਦੇ ਸਮਾਨਾਂਤਰ ਇੱਕ ਨਵੀਂ ਸੜਕ ਬਣਾਈ ਜਾਏਗੀ, ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸ਼ ਕ੍ਰਿਕਟ ਟੀਮ ਨੂੰ ਆਪਣਾ ਖਿਤਾਬ ਬਰਕਰਾਰ ਰੱਖਣ ਤੇ ਵਧਾਈ ਦਿੱਤੀ। ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿੱਚ 57 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਤੇ ਦੀਪਕ ਪੂਨੀਆ ਨੇ 97 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਮੁਕਾਬਲੇ ਦੇ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋਹਾਂ ਪਹਿਲਵਾਨਾਂ ਨੂੰ ਵਧਾਈ ਦਿੱਤੀ। ਏਸ਼ੀਆਈ ਖੇਡਾਂ ਵਿੱਚ ਦੇਸ਼ ਵੱਲੋਂ ਜਿੱਤੇ ਤਮਗਿਆਂ ਦੀ ਕੁੱਲ ਗਿਣਤੀ 83 ਹੋਈ, ਜਿਨ੍ਹਾਂ ਵਿੱਚ 20 ਸੋਨ, 26 ਚਾਂਦੀ ਤੇ 37 ਕਾਂਸੇ ਦੇ ਤਮਗੇ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਨੇ ਅੱਜ 12 ਸਾਲ ਪੂਰੇ ਕੀਤੇ। ਹਰਿਆਣਾ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਨੇ ਸਟਾਰਟਅਪ ਹਰਿਆਣਾ ਸੇਵਾ ਸੰਕਲਪ ਵਿਚਾਰ ਤੋਂ ਵਿਸਥਾਰ ਤੱਕ ਮੁਹਿੰਮ ਸ਼ੁਰੂ ਕੀਤੀ ਤੇ ਹਰਿਆਣਾ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਹਿਸਾਰ ਤੋਂ 5 ਲੱਖ ਰੁਪਏ ਦੇ ਇਨਾਮ ਵਾਲੇ ਇੱਕ ਮੋਸਟ ਵਾਂਟਿਡ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਇਸ ਵੇਲੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਦੇ ਨਾਲ FM 107.2 ਮੈਗਾਹਰਟਸ ਤੇ। ਹੁਣ ਪੇਸ਼ ਨੇ ਚੋਣਵੇਂ ਪੰਜਾਬੀ ਗੀਤ। ਦੇਸੀ ਕ੍ਰਿਊ ਦੇ ਸੰਗੀਤ ਵਿੱਚ ਆਨੰਦ ਮਾਣੋ ਇਸ ਗੀਤ ਦਾ। ਗਾਇਕ ਕਲਾਕਾਰ ਨਿਮਰਤ ਖਹਿਰਾ ਤੇ ਜੈਸਮੀਨ ਅਖਤਰ।

ਸ਼ਤਦੀਪ ਜੰਨੂ ਦਾ ਸੰਗੀਤ ਸੀ, ਗਿੱਲ ਰੌਂਟਾ ਦੇ ਬੋਲ ਸੀ, ਆਵਾਜ਼ ਸੀ ਰੁਪਿੰਦਰ ਹਾਂਡਾ ਦੀ। ਤੁਸੀਂ ਸੁਣ ਰਹੇ ਸੀ 94 ਪੰਜਾਬੀ ਗੀਤ FM 107.2 ਮੈਗਾਹਰਟਸ ਤੇ, ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਸਾਡਾ ਅਗਲਾ ਪ੍ਰੋਗਰਾਮ ਹੈ ਹਵਾ ਮਹਿਲ, ਜਿਸ ਨੂੰ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: इस गीत के साथ ही चित्रलोक कार्यक्रम अब यहीं समाप्त होता है। हम विविध भारती से बोल रहे हैं।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਰਾਤ ਦੇ 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਸ੍ਰੋਤੋ, ਬ੍ਰੇਕ ਤੇ ਜਾਣ ਤੋਂ ਪਹਿਲਾਂ ਗੁਰਦਾਸ ਮਾਨ ਦਾ ਗੀਤ ਅਸੀਂ ਤੁਹਾਨੂੰ ਸੁਣਵਾਇਆ ਸੀ ਤੇ ਹੁਣ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਮਿਸ ਪੂਜਾ ਤੇ ਮਿਲਿੰਦ ਗਾਬਾ ਦੇ ਗਾਏ ਇਸ ਗੀਤ ਦੇ ਨਾਲ।

0: ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫ ਐਮ 107.2 ਮੈਗਾਹਰਟਸ 'ਤੇ। ਰਾਤ ਦੇ 11 ਵਜਣ ਵਾਲੇ ਨੇ। ਕੁਝ ਹੀ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਹੀ ਲੇਖ ਰਾਂਗੇ।
1: नमस्कार, आकाशवाणी समाचार के साथ मैं किरण शर्मा।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਰਾਤ ਦੇ 11:05 ਹੋਏ ਨੇ। ਹੁਣ ਸਾਡੇ ਕੇਂਦਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸਮਾਪਤ ਹੁੰਦਾ ਹੈ। ਕੱਲ ਸਵੇਰੇ 5:55 ਤੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਜੈ ਹਿੰਦ।